0: with their innocence, I don't think we'll be seeing him again.
1: ਜਿੱਥੇ ਮੁੰਡਾ ਜਾਵੇ ਮੈਂ ਕਿ ਰਾਤ ਜਿਵੇਂ ਗਰਮੀ 'ਚ ਆਗਰਾ ਸਲਾਈਡ ਕਰਾਂ ਟ੍ਰੀ 'ਚ ਫੋਰ ਦਾ ਪਾੜੀ ਗੱਡੀ ਕਾਲੀ ਹੈਗੀ ਟ੍ਰੈਪ ਠਾਪ ਜਿੱਥੇ ਜਾ ਕੇ ਲੱਭਣਾ ਹੈ ਲੱਭਣਾ ਨਹੀਂ ਤੈਨੂੰ ਸਾਡੇ ਨਾਲ ਦਾ ਇਹ ਮੁੰਡੇ ਕਾਹਨੂੰ

ਯਾਰ ਮੇਰੇ ਪੁੱਛਦੇ ਸਵਾਲ ਨਾਲ ਪੀਸ ਲਾ ਕੇ ਕਲਾਕ ਦਾ ਮੰਨ ਗਿਆ ਤੇਰੀਆਂ ਅਦਾਵਾਂ ਸੋਹਣੀ ਦਿਲ ਸਾਡਾ ਸੌਫਟ ਮੰਨ ਗਿਆ ਨਜ਼ਰਾਂ ਨੂੰ ਤੇਰੀ ਮੁੰਡਾ ਕਰਤਾ ਤੂੰ ਲਾਕ ਲਵਣਾ ਕੋਈ ਹੋਰ ਨਹੀਂ ਦਿਲ ਮੇਰਾ ਦੀ ਕੋਈ ਜ਼ੋਰ ਨਹੀਂ ਬੈਡ ਗਰਲ ਕਰੇ ਸ਼ੋਰ ਸਹੀ ਮਿੱਠੀ ਬਾਤੇ ਕਮ ਹੋ ਜਾਤੀ ਪੂਰਾ ਟੋਰ ਗਈ

0: ਕੱਢ ਲਵੇ ਦਿਲ ਮੁੰਡਿਆਂ ਦੇ ਸੋਹਣੀ ਕਰਦੇ ਨੀ ਆਸਰਾ ਦੱਸਦੇ ਨੇ ਯਾਰ ਤੇਰੇ ਸਾਨੂੰ ਤੇਰਾ ਸਾਰਿਆਂ ਨਾਲ ਰਾਬਤਾ ਖੇਡਣਾ ਹੈ ਖੇਡ ਨਾਲ ਸਾਡੇ ਥੋੜਾ ਛੱਡ ਕੇ ਨੀ ਫਾਸਲਾ ਫਾਸਲਾ ਥੋੜਾ ਸਾ ਤੋ ਲਾਜ ਰੱਖ ਰੱਖ ਥੋੜਾ ਫਾਸਲਾ ਥੋੜਾ ਸਾ ਤੋ ਲਾਜ ਰੱਖ ਰੱਖ ਥੋੜਾ ਫਾਸਲਾ ਥੋੜਾ ਸਾ ਤੋ ਲਾਜ ਰੱਖ ਰੱਖ ਥੋੜਾ ਫਾਸਲਾ ਨੰਬਰ ਤੇਰਾ ਪਾਸਤਾ ਥੋੜਾ ਸਾ ਤੋ ਲਾਜ ਰੱਖ ਰੱਖ ਥੋੜਾ ਫਾਸਲਾ
1: You're listening to City FM 89.